ਜੀ ਸੁਣਿਓ ਕਿਤਾ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 5:07 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਔਰ ਸਿਮਰਨ ਕੌਰ ਆ ਚੁੱਕੀ ਹੈ ਵੇ ਵੀ 4 ਘੰਟੇ ਅਪ ਰਹੀ ਹੈ।